ਮਨ ਤੋਂ ਸਿੱਧੀਆਂ ਮੇਰੇ ਨਾਲ ਥੋੜ੍ਹਾ ਵਿਗਾੜੇ ਸੀ ਕਹਿੰਦੀ ਕਹਿੰਦੀ ਜੁੜੇ ਸਾਹਿਬ Amenazo de apoyar esa, amenazo de apoyar esa, ya con placer, ya van a